0: ਸ਼ੂਟਿੰਗ ਹੋਈ ਨੀ
1: ਜਦੋਂ
0: ਹੁਣ ਉੱਤੇ ਹੈ ਜੀ ਕੋ ਨੇੜੋ ਆਗੂ ਹੀ
1: ਹੋ
0: ਦੇਖਦੇ ਹਾਂ ਹੁਣ ਦੇਖਦੇ ਸੁਨੀਲ ਦੱਤ ਜੀ ਨੂੰ ਮਿਲਿਓ ਚਾਰ ਪੰਜ ਖਾਏ ਕਲਾਕਾਰ ਪਰ ਨਰਗਿਸ ਨਰਗਿਸ ਹਾਂ ਭਾਈ ਦੇਖ ਸੋ ਕੋ ਕਾਮ ਕਰਿਓ ਕਹਿ ਆਜ ਹੀ ਕੋਈ ਔਰ ਫਿਲਮਾਂ ਦੇਖੇ ਤੋ ਮਨ ਯਾਦ ਆਵੇ ਹੈ ਜੋ ਕਹਿ ਨੀ ਕਿ ਭਾਈ ਭੁੱਲੇ ਕੋਨੀ ਤੋ ਆਨੇ ਕੋਟੀ ਕੋਟੀ ਨਮਨ ਹੈ ਔਰ ਅਕੀ ਤੇਰਾ ਗੁਲ ਪੇਸ਼ ਕਰਾ ਹੈ ਜੋ ਕਹਿ ਨੀ ਕਿ ਭਾਈ ਯਾਰ ਮਾਤੇ ਬੋ ਕਿਉ ਕੈਮਰੋ ਫੇਰੀ ਬੋ ਕਿਉ ਕਹਿ ਕੀ ਫਿਲਮ ਇੰਡੀਆ ਨੀ
1: ਮਦਰ ਇੰਡੀਆ
0: ਹਾਂ ਬੋ ਹੁਣਾ ਹੋ ਗਏ ਭਾਈ
1: ਹੁਣਾ ਹੁਣ ਅਲਬਾ।

0: ਵਾਗ ਲਾਲ ਕਈ ਹੈ ਜਿਹੜੀ ਬਾਤ ਯਾਦ ਦਿਲਾਵੇ ਜੀ ਮਾਰ ਤਾਂ ਆਪ ਲੋਕ ਕਹੋ ਹੈ ਕਿ ਜੀੜੋ ਕਹਿ ਪਾਸੋ ਕਹਿ ਕਿ ਦੱਬੋ ਕਹਿ ਨਹੀਂ ਕਹਿ ਬੋਲਣ ਦੇ ਡੂਬ ਜਾ
1: ਹੈ ਨਹੀਂ
0: ਹਾਂ ਦੱਬੜ ਕਾ ਕੋ ਲੈ ਨਹੀਂ ਬੋਲਣ ਦੇ
1: ਹਾਂ
0: ਠੀਕ ਹੈ ਮੈਂ
1: ਬੜੇ ਨੌਲਬਾ ਅੱਜ ਦੇ ਦਿਨ ਆਪਾਂ ਰੇ ਫੋਤ ਹੋਇਆ ਨੀਲਮ ਸੰਜੀਵ ਰੈਡੀ ਜੀ ਇਹ ਆਪਾਂ ਆਂਧਰ ਪ੍ਰਦੇਸ਼ ਹੋ ਹਾਂ ਨੌਲਬਾ ਔਰ ਇਹ ਆਪਾਂ ਇੱਕ ਸਵਤੰਤਰਤਾ ਦਾ ਕਾਰਜਕਰਤਾ ਰਿਓੜਾ ਔਰ ਭਾਰਤ ਦਾ ਆਪਾਂ ਛੱਟਾ ਰਾਸ਼ਟਰਪਤੀ ਰਿਓੜਾ ਔਰ ਆਂਧਰ ਪ੍ਰਦੇਸ਼ ਦਾ ਪਹਿਲਾ ਮੁੱਖ ਮੰਤਰੀ
0: ਰਿਓੜਾ ਅਰੇ ਬਾਈ ਦੇਖਿਆ ਕਿ ਇਹ ਦੇਸ਼ ਦੀ ਆਜ਼ਾਦੀ ਦਾ ਸਿਪਾਹੀ ਆ
1: ਹਾਂ
0: ਅਤਿਆਚਾਰ ਜ਼ੁਲਮ ਸਹਿਣ ਕਰਿਆ ਦੇਸ਼ ਆਜ਼ਾਦ ਕਰਾਇਓ ਪਜੇ ਹੈ ਜੋ ਰਾਜਕਾਜ ਹਮਾਲਿਆ ਪਜੇ ਕਹਿ ਨੀ ਮੁੱਖ ਮੰਤਰੀ ਜਿਹੜੋ ਉਦੋ ਹੈ ਜੋ ਹਮਾਲਿਓ ਔਰ ਦੇਸ਼ ਦਾ ਹੈ ਜੋ ਰਾਸ਼ਟਰਪਤੀ ਬਣਿਆ ਤਾਂ ਆ ਕਹਿ ਨੀ ਬਈ ਯਾਤਰਾ ਨੀ ਆ ਕੋਈ ਕੰਮ ਕੋਵੇ ਨੀ ਥੇ ਕਟੂ ਹਰੂ ਕਰੀ ਕਟ ਹੈ ਜੋ ਕਹਿ ਨੀ ਪੂਰੀ ਕਰੀ ਤੋ ਆ ਨੀ ਕੋਈ ਨੀ ਭੁੱਲ ਸਕਿਆ ਆ ਟਾਈਮ ਮੈਂ ਚੌਕਾ ਚੌਕਾ ਕੰਮ ਹੋਇਆ ਔਰ ਆਪਣਾ ਦੇਸ਼ ਹੈ ਦੇਸ਼ ਦਾ ਪ੍ਰਜਾਤੰਤਰ ਮਜ਼ਬੂਤ ਹੋਇਓ ਤੋ ਆ ਨੇ ਕੋਟੀ ਕੋਟੀ ਨਮਨ ਹੈ ਮੰਦੜੇ ਦਾ ਫੂਲ
1: ਬੜੇ ਨੌਲਬਾ ਅੱਜ ਦਿਨ ਆਪਾਂ ਫੋਤ ਹੋਇਆ ਖਵਾਜਾ ਅਹਿਮਦ ਅੱਬਾਸ ਜੀ ਇਹ ਆਪਾਂ ਪਾਨੀਪਤ ਹਰਿਆਣਾ ਹਾਂ ਨੌਲਬਾ ਔਰ ਇਹ ਇੱਕ ਫਿਲਮ ਨਿਰਦੇਸ਼ਕ ਪਟਕਥਾ ਲੇਖਕ ਉਪਨਿਆਸ ਪੱਤਰਕਾਰ ਔਰ ਉਰਦੂ ਲੇਖਕ ਹਾਂ
0: ਠੀਕ ਠੀਕ ਬਾਈ ਇਹ ਤਾਂ ਕਹਿ ਨੀ ਘਣਾ ਗੁਣਕਾਰੀ ਮਿਨਖ ਹਾਂ ਔਰ ਉਹ ਗੀਤ ਜਿਹੜਾ ਹੁਣੇ ਹੋ ਨੀ